ਤਾਂ ਆਪਾਂ ਬਾਤਚੀਤ ਕਰੀ ਹੀ ਪਰਿਵਾਰ ਦੇ ਬਾਰੇ ਮੈਂ ਆਪਣੇ ਸਵਿਮ ਦੇ ਬਾਰੇ ਮੈਂ ਔਰ ਉਹਨੂੰ ਬਾਰੇ ਕਿ ਅਬੇ ਬੱਚਾ ਦੀ ਸਕੂਲਾਂ ਖੁੱਲ੍ਹ ਰਹੀ ਹੈ, ਸੋਮਵਾਰੂ ਕਈ ਵਾਰੀ ਖੁੱਲ੍ਹ ਰਹੀ ਹੈ, ਕਈ ਵਾਰੀ ਖੁੱਲ੍ਹ ਵੀ ਚੁੱਕੀ ਹੈ, ਔਰ ਕਈ ਬੱਚਾ ਜਿਕਾ ਕਿ ਹੈ ਵੇ ਜੁਲਾਈ ਮੈਂ 1 ਜੁਲਾਈ ਨੂੰ ਖੁੱਲ੍ਹ ਰਹੀ ਹੈ। ਤੋ ਐਂਡ ਮੈਂ ਦੇਖ ਰਿਹਾ ਕਿ ਬੱਚਾ ਜਿਕਾ ਆਨੰਦ ਲਿਆ ਹੈ ਛੁੱਟੀਆਂ ਦਾ, ਔਰ ਥੋੜ੍ਹੀ ਸੀ ਪੜ੍ਹਾਈ ਮੈਂ ਵੀ ਕਿ ਠੀਕ ਹੈ ਕਰ ਲਿਆ, ਲਾਪਰਵਾਹੀ ਬਰਤ ਵੀ ਲਈ ਹੈ, ਜਾਂ ਕਈ ਵਾਰ ਹੋਮਵਰਕ ਵੀ ਪੂਰਾ ਕਰ ਲਿਆ, ਕਈ ਬੱਚਾ ਰਹੇ ਹੈ। ਤੋ ਅਬੇ ਵਾਪਸ ਆਪਣੇ ਉਹ ਕਈ ਵੇਲਾ ਕਿ ਇੱਕ ਸਮੇਂ ਦੀ ਪਾਬੰਦੀ ਕਿ ਬਈ ਥੋੜ੍ਹਾ ਸਾ ਜਲਦੀ ਉੱਠਣਾ, ਸਮੇਂ ਅਨੁਸਾਰ ਵਿਦਿਆਲਿਆ ਜਾਣਾ ਹੈ, ਇਹਦੇ ਸਾਥ ਹੀ ਵੇਣੇ ਵਹੀ ਸਕੂਲ ਰੋ ਸਮੇਂ ਵੇਣੇ ਟਿਫਿਨ ਰੋ ਸਮੇਂ ਵੇਣੇ ਬੱਸਾਂ ਵਗੈਰਾ ਜਿੱਕੀ ਆ ਰਹੀ ਹੈ, ਜਾਂ ਵੇਣੇ ਡਰੈਸਿਸ ਵਗੈਰਾ ਵੇਣੇ ਕਾਪੀ ਕਿਤਾਬਾਂ, ਇਹ ਸਭ ਚੀਜ਼ਾਂ ਹੈ ਜਿੱਕੇ ਕਿ ਆਪਣੇ ਪਹਿਲੀ ਹੂੰ ਅਗਰ ਆਪਾਂ ਤਿਆਰੀ ਕਰ ਲਾਂ ਬੱਸਾਂ ਮੈਂ ਰੱਖ ਲਾਂ ਕਿ ਬਈ ਬੱਚਾ ਤਾਂ ਹੈ, ਔਰ ਪਛੇ ਵੇਣੇ ਸਮਝਾ ਦਾਂ ਧੀਰੇ ਧੀਰੇ ਉਹ ਜਿੱਕੋ ਰੂਟੀਨ ਬਣਤੋ ਰਹੇ ਉਹ ਮੈਂ ਸਮੇਂ ਲੱਗੇ। ਪਰ ਜਦ ਤੱਕ ਸਭ ਕੋਸ਼ਿਸ਼ ਹੈ ਬਹਿਣਾ ਆਪ ਬੱਚਾ ਨੇ ਥੋੜ੍ਹਾ ਸਾ ਸਵਿਮ ਵੀ ਕਰਾਓ ਲਾ, ਜਿਕਾ ਕਿ ਥੋੜ੍ਹਾ ਸਾ ਬੱਚਾ 5ਵੀਂ ਕਲਾਸ ਤੋਂ ਥੋੜ੍ਹਾ ਉੱਪਰ ਹੋਇਆ ਹੈ, 10-12 ਸਾਲ ਦਾ ਬੱਚਾ ਹੈ, ਬਹਿਣਾ ਥੋੜ੍ਹੀ ਸੀ ਆਪ ਸਿਖਾਉਣ ਦੀ ਕੋਸ਼ਿਸ਼ ਕਰੋ ਲਾ ਕਿ ਦੇਖੋ ਜ਼ਿੰਮੇਦਾਰੀ ਹੈ, ਕੌਣ ਸੀ ਬੁੱਕਸ ਤਨਾਵਲ ਰੱਖਣੀ ਹੈ, ਕੌਣ ਸੀ ਲਿਜਾਉਣੀ ਹੈ, ਕੌਣ ਸੋ ਕੰਮ ਕਰਨਾ ਹੈ, ਵਿਵਸਥਿਤ ਰੱਖਣਾ ਹੈ, ਕੋਈ ਚੀਜ਼ ਭੁੱਲਣੀ ਨਹੀਂ ਹੈ। ਤਾਂ ਇਹ ਸਭ ਜ਼ਿੰਮੇਵਾਰੀਆਂ ਹੈ ਜਿੱਕੀ ਕਿ ਆਪਾਂ ਸਮਝ ਰਹੇ ਹਾਂ, ਔਰ ਆਪਣੇ ਕਰਨੀ ਵੀ ਜ਼ਰੂਰੀ ਹੈ ਕਿ ਆਪਾਂ ਕਿਨ ਤਰੀਕੋਂ ਬਹਿਣੇ ਸਮਝਾਵਾਂ ਔਰ ਕਰਾ ਸਕਾਂ, ਹੈ ਨਾ। ਇਹਨੂੰ ਵਾਸਤੇ ਉਹ ਧਿਆਨ ਰੱਖਣਾ ਵੀ ਜ਼ਰੂਰੀ ਹੈ। ਔਰ ਦੂਸਰੀ ਬਾਤ ਬਹਿਣਾ, ਆਪਾਂ ਚਾਲਤਾ ਵੀ ਬਤਾਓ ਕਿ ਆਪਣੇ ਜਿੱਕੀ ਹੈਲਥ ਟਿਪਸ ਰੀ ਕਈ ਆਪਾਂ ਪਤਾ ਕਰਿਆ ਕਰਾਂ। ਹੁਣ ਹੈਲਥ ਟਿਪਸ ਮੈਂ ਅੱਜ ਮੈਂ ਆਪਣੇ ਰਹਿਣ ਆ ਰਹੀ ਹਾਂ ਕਿ ਜਿੱਕੀ ਬਾਲਾਂ ਮੈਂ ਰੁੱਖਾਪਨ ਹੈ, ਜਾਂ ਕਹਿਣ ਕਿ ਬਹੁਤ ਝੜ ਰਿਹਾ ਹੈ, ਜਾਂ ਕਈ ਹੈ, ਤਾਂ ਇਹ ਮੈਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਆਪ ਬਾਲਾਂ ਮੈਂ ਤੇਲ ਰਿਹਾ, ਅੱਛੀ ਕੋਈ ਵੀ ਤੇਲ ਜਿੱਕੋ ਕਿ ਆਪ ਆਪਣੇ ਸੂਟ ਕਰਿਆ ਕਰੇ, ਉਹਨੇ ਮਾਲਿਸ਼ ਕਰੋ, ਖਾਸ ਕਰ ਰਾਤ ਰਾਤ ਮਾਲਿਸ਼ ਕਰਨਾ। ਔਰ ਕਈ ਵਾਰ ਤਾਂ ਕਹੀ ਹੈ ਕਿ ਲੋਕ ਦੇਖੇ ਕਿ ਨਹੀਂ ਤੇਲ ਦੀ ਕਈ ਜ਼ਰੂਰਤ ਹੈ, ਮਾਂ ਤੋਂ ਦੁੱਖ ਹੈ, ਜਾਂ ਕਈ ਵਾਰ ਨਹੀਂ ਵੀ ਦੁੱਖ ਹੈ, ਜਾਂ ਕਈ ਵਾਰ ਸੋਚੇ ਕਿ ਬਾਲ ਚਿਪਕ ਰਿਹਾ ਹੈ। ਪਰ ਦੇਖੋ ਇੱਕ ਪੋਸ਼ਣ ਦੀ ਆਵਸ਼ਕਤਾ ਹਰ ਸਰੀਰ ਮੈਂ ਪੂਰੀ ਹੋਣੀ ਚੀਜ਼ ਹੈ ਨਾ। ਤੋ ਬਾਲਾਂ ਨੇ ਵੀ ਪੋਸ਼ਣ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨੇ ਵੀ ਚਿਕਨਾਹਟ, ਉਹਨਰੇ ਮਾਇਨੇ ਵੀ ਕੀ ਕਰੇ ਕਿ ਬਾਲ ਕਈ ਵਾਰ ਮੋਇਸਚਰਾਈਜ਼ ਹੋ ਰਿਹਾ ਹੈ, ਜਾਂ ਚਿਪਕ ਰਿਹਾ ਹੈ, ਜਾਂ ਮੈਨੂੰ ਡੈਂਡਰਫ ਨਿਕਲ ਰਿਹਾ, ਕਈ ਅੜੀ ਚੀਜ਼ਾਂ ਹੈ, ਔਰ ਉਹ ਮੈਂ ਕਈ ਅੜਾ ਉਤਪਾਦਕ ਜਿਹਾ ਉਤਪਾਦ ਦੇ ਰਿਹਾ ਹੈ, ਉਹਨਾਂ ਅਨੁਸਾਰ ਵੀ ਆਪਾਂ ਘਰ ਰਹੋ, ਕੋਈ ਵੀ ਮਾਲਿਸ਼ ਕਰਾਂ, ਕੋਈ ਵੀ ਤੇਲ ਜਿਹੋ ਆਪਣੇ ਸੂਟ ਹੋਇਆ ਕਰੇ, ਬਹੁਤ ਅੱਛੀ ਮਾਲਿਸ਼ ਖੁਦ ਕਰੋ। ਔਰ ਕੀ ਕਰੇ ਕਿ ਮਾਲਿਸ਼ ਨੂੰ ਆਦੋ ਤੋਂ ਜਿਹੋ ਆਪਣਾ ਤਨਾਵ ਹੈ, ਜਾਂ ਕਿਆ ਕਰੇ ਮਾਥੋ ਦੁਖਣਾ, ਉਹ ਯੂੰ ਵੀ ਕਮ ਹੋ ਜਾਇਆ ਕਰੇ। ਤਾਂ ਛੋਟੀ ਛੋਟੀ ਚੀਜ਼ਾਂ ਜਿਹੋ ਕਿ ਆਪਣੇ ਅਪਣਾਓ, ਔਰ ਅੱਛੀ ਵੀ ਲੱਗੇਗਾ, ਔਰ ਆਪਣੇ ਸਵਾਸਥ ਪ੍ਰਤੀ ਵੀ ਆਪ ਸਜਗ ਰਹੇਗਾ। ਤੋ ਬਹਿਣਾ ਆਪਣੇ ਇੱਕ ਗੀਤ ਔਰ ਸੁਣਾ ਜਾਵੇ, ਤਾਂ ਚਲਤਾ ਚਲਤਾ ਆਪਣੇ ਸੁਣਾਵਾਂ ਚੰਦਰਕਲਾ ਠੱਕਰ ਉਹ ਗਾਇੜੋ ਉਹ ਗੀਤ।